लिखै बिन विद्या कहाँ को पंडित बिन अमरै कैसे राज मंडित।

ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਸਾਸਤ ਸਿਮਰਤ ਵੇਦ ਚਾਰ ਮੁਖਾ ਗਰ ਵਿਚਰੇ ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ

0: ਬੜੇ ਜਾਂ ਵੱਡਾ ਨਾ ਹੋ, ਬੜੇ ਬੜੇ ਜਾਂ ਸੱਠ ਨੇ ਹੋ, ਬੜੇ ਬੜੇ ਜਾਂ ਨਿਚਲ ਥਾਂ, ਬੜੇ ਬੜੇ ਜਾਣਿਆ ਲਾਓ, ਬੜੇ ਬੜੇ ਪੂਜ ਸਪਾਓ, ਬੜੇ ਬੜੇ ਜਾਂ ਪੁੱਛਣਾ ਦਾਤ, ਬੜੇ ਬੜੇ ਜਾਂ ਪਿਆ ਨਾਨਕਾ ਨਕਥ ਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ।

دین تیال سن بینتی ہر پرب ہر رام راجے ہو مانگو سر

0: ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਰਵਾਡ, ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ।

ਹਿਕਮਤ ਹੁਕਮ ਖੁਆਰ ਪਵਣ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਭ ਜਬਰਦਾ ਤਪੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਭ ਨੇ ਸੱਚ ਪਾਇਆ।

ਨਾਨਕੇ ਸੋਜੋ ਇਥਨ ਜਮੁਨ ਦੁਖ ਜਾਏ ਪੌੜੀ ਸੇ ਲੋਕੇ ਜਿਨ ਸੱਚੋ ਸੱਚ ਤਿਆਰ ਨੀ ਮੰਦੇ ਪੈਣਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੁਮ ਸਿਸੀ

ਅੰਮ੍ਰਿਤ ਛਕ ਛਕੇ ਗੁਰਤ ਫੇ ਹਰ ਪਾਇਆ ਚੂਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕ ਹਰ ਇੱਕ ਹਰ ਇੱਕੇ

ਮਨ ਅੰਧਾ ਨਾ ਹੋ ਸੁਜਾਨਪੁਰ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ ਸਾਹਿਬਾਰ ਕਰਾਏ ਸੇ ਸੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੇ ਹੁਕਮ ਮੰਨੇ ਪ੍ਰਵਾਣ ਤਾਂ ਖਸਮੇ ਕਾਮੇ ਪਾਏ ਸੇ ਖਸਮੇ ਭਾਵੇ ਸੋ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਨੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ, ਸੋ ਅੱਜ ਉਹਦੇ ਵੱਲ ਮੈਂ ਜ਼ਿਆਦਾ ਜ਼ੋਰ ਦਿੱਤਾ ਹੈ।

रखो सर वाहे गुरु वाहे गुरु।

ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ। ਸੱਚੇ ਪਾਤਸ਼ਾਹ ਪਿਆਰੇ ਗੁਰੂਦੇਵ ਜੀ, ਇਸ ਪੌੜੀ ਦੇ ਵਿੱਚ ਜੋ ਵਿਚਾਰ ਸਾਨੂੰ ਸਮਝਾ ਰਹੇ ਹਨ, ਸਭ ਤੋਂ ਪਹਿਲਾਂ ਇਸ ਦੇ ਅਰਥ ਆਪ ਜੀ ਦੀ ਸੇਵਾ ਚ ਮੈਂ ਅਰਜ਼ ਕਰਾਂ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ, ਕਿਉਂਕਿ ਸਾਡੇ ਵਿਚਾਰ ਹੀ ਸੱਚ ਨੂੰ ਲੱਭਣ ਦੀ ਚੱਲ ਰਹੀ ਹੈ। ਸੱਚ ਕੀ ਹੈ? ਮਹਾਰਾਜ ਜੀ ਆਖਦੇ ਹਨ, ਉਹ ਸਿਰਫ ਸੱਚੇ ਸਤਿਗੁਰੂ ਦੀ ਸੇਵਾ ਕਰਕੇ, ਸੱਚੇ ਸਤਿਗੁਰੂ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਉਸਦੇ ਉਪਦੇਸ਼ ਨੂੰ ਮੰਨ ਕੇ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੱਚੇ ਸਤਿਗੁਰੂ ਨੂੰ ਆਪਣੀ ਜਿੰਦ ਜਾਨ ਨਾਲੋਂ ਵੀ ਪਿਆਰਾ ਬਣਾ ਕੇ ਜਦੋਂ ਅਸੀਂ ਸੇਵਾ ਕਰਦੇ ਹਾਂ, ਸੱਚਾ ਸਤਿਗੁਰ ਸੇਵ, ਤਾਂ ਜਾ ਕੇ ਸੱਚ ਸੰਭਾਲਿਆ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਜੋ ਅਚੀਵਮੈਂਟ ਹੁੰਦੀ ਹੈ, ਸੱਚ ਜੋ ਰਿਅਲਾਈਜ਼ਡ ਹੁੰਦਾ ਹੈ, ਸੱਚ ਜੋ ਹੈ ਉਹ ਲੱਭਦਾ ਹੈ, ਡਿਸਕਵਰ ਹੁੰਦਾ ਹੈ ਕਿ ਸੱਚ ਕੀ ਹੈ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ। ਉਸ ਤੋਂ ਬਾਅਦ ਮਹਾਰਾਜ ਜੀ ਆਖਦੇ ਹਨ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਅੰਤ ਦੇ ਵਿੱਚ ਸਾਹਮਣੇ ਆ ਕੇ ਖਲੋ ਜਾਣੀ ਹੈ, ਜਿਸ ਤਰ੍ਹਾਂ ਦੀ ਕਿਸੇ ਨੇ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਕਹਿੰਦੇ ਸਾਡੇ ਅੱਗੇ ਆ ਜਾਣੀ ਹੈ। ਦਿਲੋਂ ਕੀਤੀ ਹੈ ਤਾਂ ਵੀ, ਅਗਰ ਲੋਕਾਚਾਰੀ ਵਜੋਂ ਕੀਤੀ ਹੈ ਤਾਂ ਵੀ, ਉਪਰਲੇ ਮਨੋਂ ਕੀਤੀ ਹੈ ਤਾਂ ਵੀ, ਡੂੰਘੀ ਪ੍ਰੀਤ ਦੇ ਨਾਲ ਆਪਾ ਵਾਰ ਕੇ ਕੀਤੀ ਹੈ ਤਾਂ ਵੀ। ਪਰ ਬਾਬਾ ਫਰੀਦ ਜੀ ਨੇ ਇੱਕ ਗੱਲ ਬਹੁਤ ਕਮਾਲ ਦੀ ਆਖੀ ਹੈ, ਕਹਿੰਦੇ ਫਰੀਦਾ ਦਰਵੇਸੀ ਗਾਖੜੀ। ਦਰਵੇਸ਼ ਹੋਣਾ, ਸਾਧੂ ਸੰਤ ਹੋਣਾ, ਰੂਹਾਨੀ ਮਾਰਗ ਤੇ ਚੱਲਣਾ ਬਹੁਤ ਮੁਸ਼ਕਲ ਹੈ, ਆਮ ਦੁਨੀਆਂ ਚੱਲਦੀ ਨਹੀਂ ਹੈ ਕਿਉਂਕਿ ਬਹੁਤ ਮੁਸ਼ਕਲ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਕਹਿੰਦੇ ਜਿਹੜੀ ਸਾਡੀ ਪ੍ਰੀਤ ਹੈ ਇਹ ਚੋਪੜੀ ਚੋਪੜੀ ਹੈ, ਉਪਰੋਂ ਉਪਰੋਂ ਹੈ, ਅਸਲ ਨਹੀਂ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਸਾਡੇ ਸਾਹਮਣੇ ਸਿੱਧ ਹੁੰਦਾ ਹੈ ਦੁਨੀਆਂ ਦੇ ਵਿੱਚ ਅਤਿਅੰਤ ਦਫਾ ਕਿ ਜਿਹੜੀ ਸਾਡੀ ਪ੍ਰੀਤ ਹੁੰਦੀ ਹੈ, ਸਾਡਾ ਪਿਆਰ ਹੁੰਦਾ, ਉਹ ਕਿਤਨਾ ਚੋਪੜਿਆ ਚੋਪੜਿਆ ਹੁੰਦਾ ਹੈ। ਅਸਲੀਅਤ ਚ ਅੰਦਰੋਂ ਅਸੀਂ ਕੁਛ ਹੋਰ ਸੋਚਦੇ ਹਾਂ, ਦਿਖਾਲਦੇ ਸੀ ਕੁਛ ਹੋਰ। ਪਰ ਮਹਾਰਾਜ ਜੀ ਆਖਦੇ ਹਨ, ਉਹ ਸਤਿਗੁਰੂ ਦੇ ਅੱਗੇ ਸਾਹਮਣੇ ਜਾ ਕੇ ਖਲੋਆ, ਸਤਿਗੁਰੂ ਦੇ ਸਾਹਮਣੇ ਪ੍ਰਗਟ ਹੋ ਜਾਣਾ ਹੈ। ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਜਿਸ ਤਰ੍ਹਾਂ ਦੀ ਕੀਤੀ ਹੈ, ਉਸ ਤਰ੍ਹਾਂ ਦੀ ਕਹਿੰਦੇ ਅਖੀਰ ਦੇ ਵਿੱਚ ਜਾ ਕੇ ਇਨਸਾਨ ਜਦੋਂ ਸਰੀਰ ਛੋੜਦਾ ਹੈ, ਤਾਂ ਇਸ ਦੇ ਸਾਹਮਣੇ ਆ ਕੇ ਖਲੋ ਜਾਂਦੀ ਹੈ, ਉਸ ਦੇ ਅਨੁਸਾਰ ਇਸ ਨੂੰ ਫਲ ਮਿਲਦਾ ਹੈ। ਪਰ ਜਿਨ੍ਹਾਂ ਨੇ ਸਹੀ ਤਰ੍ਹਾਂ ਕਾਲਣਾ ਕੀਤੀ ਹੈ, ਮਹਾਰਾਜ ਜੀ ਕਹਿੰਦੇ ਹਨ, ਉਹ ਨਾ ਸਕੇ ਜਮਕਾਲ, ਉਹਨਾਂ ਨੂੰ ਜਮਕਾਲ ਜੋ ਹੈ ਉਹ ਛੋ ਨਹੀਂ ਸਕਦਾ। ਸੱਚਾ ਰਖਵਾਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ, ਕਿਉਂਕਿ ਗੁਰਸਾਖੀ ਜੋਤ ਜਗਾਏ। ਗੁਰੂ ਦੀ ਸਾਖੀ ਦਾ ਮਤਲਬ ਹੁੰਦਾ ਹੈ ਸਿੱਖਿਆ। ਗੁਰੂ ਦੀ, ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮਨ ਮੰਨ ਕੇ ਕਮਾ ਕਮਾ ਕੇ, ਕਹਿੰਦੇ ਹਨ ਉਹਨਾਂ ਨੇ ਆਪਣੇ ਅੰਦਰ ਰੂਹਾਨੀਅਤ ਦਾ ਦੀਵਾ ਬਾਲ ਲਿਆ। ਗੁਰਸਾਖੀ ਜੋਤ ਜਗਾਏ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਜਗਾ ਲਈ, ਵਾਹਿਗੁਰੂ ਦੀ ਜੋਤ ਪ੍ਰਗਟ ਕਰ ਲਈ ਹੈ। ਉਹਨਾਂ ਦੇ ਅੰਦਰ ਉਹ ਜੋਤ, ਉਹ ਰੋਸ਼ਨੀ, ਉਹ ਵਿਜ਼ਡਮ, ਉਹ ਇੰਟੈਲੀਜੈਂਸ,
प्रगट हो गई है जड़ी इंटेलिजेंस ए सारी रचना नू बनांदी ओ अकल भाव रब दी अकल रब दी जोत ओ रबी रोशनी केंदे गुरु दी सिख्या नू मन के कमा के उस उते चल के उन्होंने अपने अंदर जोत जगा ली ते ओ दीवा बाल लिया जिसनों सी आख सकते हां रबी दीवा रब अपने आप च एक दीवा है रब अपने आप च एक जोत है एक चिराग है केंदे ओ चिराग उन्होंने अपने अंदर जगा लिया हुण इमेजिन करो उस इंसान की अवस्था की होगी जिस इंसान ने अपने अंदर उस परमात्मा की जोत जगा ली उस परमात्मा रूप दीवा जिसने अपने अंदर जगा लिया उसकी अकल नूं कोई बंदा मेजर कर सकता है उसके विचारां दे नाल आम साधारण इंसान के विचारां का कोई जोड़ मेल हो सकता है उस बंदे की समझ ही नहीं पैंदी दुनिया नूं यही कारण है गुरु नानक देव जी महाराज की भी लोगों नूं समझ घट ही पैंदी सी अज कहड़ा पैंदी है उदों ताइयों महाराज जी नूं लोग कुराही आखदे सन कि लोगों नूं कुराहे पा रहे हैं हुण गुरु नानक देव जी वर्गी शख्सियत कुराहे पा सकती है पर लोग महाराज जी नूं आखदे सन ये लोगों नूं कुराहे पा रहे कुराही आखदे सन क्योंकि महाराज जी की समझ महाराज जी विचार उन्होंने समझ च नहीं से आ रही की कह रहे जेडे आप कुराहे पाए हुए हुए सन वह महाराज जी नूं कहंदे सन ये लोगों नूं कुराहे पा रहे तो महाराज जी आखदे गुरसाखी जोत जगाए दीवा बालिया गुरु की सिख्या दे नाल अपने अंदर वो परमेश्वर का दीवा बाल लिया जिसनू बाणी दे विच उन्होंने इस तरह आख्या है कहिंदे शब्द दीपक वरते ते लोए कहिंदे तिन्ना ही लोकां दे विच तिन्ना भवनां दे विच धरती दे विच जल दे विच आकाश दे विच हर थां ते एक दीवा जगदा है रब दी जोत दा उसनू शब्द आख्या है शब्द रूप दीवा कहिंदे हर थां ते जग रहा है भाव परमात्मा दी होंद हर थां ते जगमगा रही है ਸਾਡੇ ਸਾਰਿਆਂ ਦੇ ਸਾਡੇ ਵੀ ਸਭਨਾਂ ਦੇ ਅੰਦਰੋਂ ਦੀ ਜੋਤੀ ਹੈ ਪਰ ਨਾ ਸਾਨੂੰ ਉਸਦੀ ਸਮਝ ਹੈ ਨਾ ਸਾਨੂੰ ਉਸਦੀ ਕੋਈ ਪਹਿਚਾਣ ਹੈ ਤੇ ਗੁਰੂ ਮਹਾਰਾਜ ਨੇ ਬਾਣੀ ਚ ਸਾਡਾ ਹਸ਼ਰ ਦੱਸਦਿਆਂ ਹੋਇਆ ਇਹ ਵੀ ਆਖਿਆ ਹੈ ਕਿ ਜੀ ਕੀ ਜੋਤ ਨਾ ਜਾਣੇ ਕੋਈ ਜੀ ਕੀ ਜੋਤ ਨਾ ਜਾਣੇ ਕੋਈ ਭਾਵ ਸਾਡੇ ਜੀ ਚ ਸਾਡੇ ਅੰਦਰ ਇੱਕ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ ਕਹਿੰਦੇ ਪਰ ਉਹਨੂੰ ਕੋਈ ਨੀ ਜਾਣ ਹੈ ਸਾਡੇ ਅੰਦਰ ਹੀ ਪਰ ਉਸਨੂੰ ਕੋਈ ਨੀ ਜਾਣਦਾ ਅਸੀਂ ਉਸ ਤੋਂ ਦੂਰ ਦੂਰ ਦੂਰ ਦੂਰ ਹੀ ਰਹਿੰਦੇ ਹਨੇਰੇ ਚ ਰਹਿੰਦੇ ਮਹਾਰਾਜ ਜੀ ਉਹ ਜੋਤ ਸਾਡੇ ਜੀਵਨ ਚ ਕਿਵੇਂ ਪ੍ਰਗਟ ਹੋਵੇ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਇਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਾਖੀ ਨਾਲ ਸਾਖੀ ਮੈਨੇ ਕਹਾਣੀ ਨਹੀਂ ਸਾਖੀ ਦਾ ਮਤਲਬ ਸਿੱਖਿਆ ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕਦੀ ਹੈ ਤਾਂ ਜਾ ਕੇ ਅਸੀਂ ਸਹੀ ਸੋਚ ਸਕਦੇ ਹਾਂ ਸਹੀ ਕਰਮ ਕਰ ਸਕਦੇ ਹਾਂ ਉਤਨੀ ਦੇਰ ਤੱਕ ਸਾਡੀ ਮਤ ਵੀ ਅੰਧੇਰੇ ਚ ਰਹਿੰਦੀ ਹੈ ਅਤੇ ਸਾਡਾ ਮਨ ਵੀ ਅੰਧਾ ਰਹਿੰਦਾ ਹੈ ਅਤੇ ਸਾਡੇ ਕਰਮ ਵੀ ਅੰਧੇ ਰਹਿੰਦੇ ਹਨ ਅਤੇ ਅਸੀਂ ਅੰਧੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ ਅਤੇ ਅੰਧੇਰੇ ਚ ਜੀਵਨ ਜਦੋਂ ਗੁਜ਼ਾਰਦੇ ਹਾਂ ਜੋ ਕਰਦੇ ਹਾਂ ਉਸ ਦੇ ਵਿੱਚ ਅੰਧੇਰਾ ਹੁੰਦਾ ਹੈ ਗੁਰੂ ਬਾਬਾ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਗੁਰੂ ਦੀ ਸਿੱਖਿਆ ਨੂੰ ਅੰਦਰ ਜਗਾ ਕੇ ਦੀਵਾ ਬਾਲ ਲਿਆ ਪਰ ਜਿਹੜੇ ਮਨਮੁੱਖ ਹਨ ਆਪਣੇ ਮਨ ਦਾ ਸੁਭਾਅ ਨਹੀਂ ਛੱਡਦੇ ਆਪਣੇ ਮਨ ਦੇ ਸੰਸਕਾਰ ਨਹੀਂ ਛੱਡਦੇ ਆਪਣੀ ਥਿੰਕਿੰਗ ਦੇ ਉੱਤੇ ਇਤਨੇ ਸਟਬਨ ਹਨ ਕਿ ਉਸਨੂੰ ਤਬਦੀਲ ਨਹੀਂ ਕਰਦੇ ਜੋ ਉਹ ਸੋਚਦੇ ਹਨ ਕਿ ਇਹ ਸਹੀ ਹੈ ਬਸ ਉਸੇ ਨੂੰ ਹੀ ਸਹੀ ਸਮਝਦੇ ਹਨ ਉਹਨਾਂ ਨੂੰ ਮਨਮੁੱਖ ਆਖਿਆ ਹੈ ਕਹਿੰਦੇ ਮਨਮੁੱਖ ਵਿਣ ਨਾ ਆਵੇ ਕੂੜਿਆਰ ਨਾਮ ਤੋਂ ਬਿਨਾ ਉਹਨਾਂ ਦੇ ਜੀਵਨ ਹਨ ਅਤੇ ਉਹ ਬਹੁਤ ਹੀ ਕੂੜੇ ਝੂਠੇ ਲੋਕ ਹਨ ਫਿਰ ਹੈ ਬੇਤਾਲਿਆ ਬੇਤਾਲਿਆ ਦਾ ਮਤਲਬ ਹੁੰਦਾ ਹੈ ਜਿਸ ਦਾ ਕੋਈ ਪਤਾ ਹੀ ਨਾ ਹੋਵੇ ਜੋ ਅਵਾਰਾਗਰਦ ਫਿਰਦਾ ਹੋਵੇ ਫਿਰ ਹੈ ਬੇਤਾਲਿਆ ਜਿਸ ਤੇ ਕੋਈ ਲਗਾਮ ਨਾ ਹੋਵੇ ਕੋਈ ਡਿਸਿਪਲਿਨ ਨਾ ਹੋਵੇ ਅੱਗੇ ਚੱਲ ਕੇ ਆਖਦੇ ਹਨ ਮਹਾਰਾਜ ਜੀ ਨੇ ਆਹ ਸ਼ਬਦ ਬਹੁਤ ਸੱਚਾਈ ਭਰਿਆ ਹੈ ਔਰ ਸਖ਼ਤ ਵੀ ਹੈ ਇਸ ਪੌੜੀ ਚ ਮਹਾਰਾਜ ਜੀ ਨੇ ਜੋ ਕੁਛ ਬਖਸ਼ਿਆ ਹੈ ਬਹੁਤ ਡੂੰਘੀਆਂ ਵਿਚਾਰਾਂ ਦਿੱਤੀਆਂ ਹਨ
ਕਹਿੰਦੇ ਪਸ਼ੂ ਮਾਨਸ ਚੰਪ ਲੇਟੇ, ਕਹਿੰਦੇ ਇਹ ਜਿਹੜੇ ਮਾਨਸ ਇਨਸਾਨ ਦਿਸਦੇ ਹਨ ਨਾ ਥਾਂ ਥਾਂ ਤੇ, ਸਾਰੀ ਸੁਸਾਇਟੀ ਜੋ ਅਸੀਂ ਜਿਸ ਨੂੰ ਹਿਊਮਨ ਸੁਸਾਇਟੀ ਆਖਦੇ ਹਾਂ, ਇਹ ਜਿਹੜੇ ਕਹਿੰਦੇ ਮਾਨਸ ਦਿਸਦੇ ਹਨ ਇਹ ਕਹਿੰਦੇ ਹਨ ਪਸ਼ੂ ਹੀ। ਇਹ ਗੁਰੂ ਬਾਬਾ ਨਾਨਕ ਦੇਵ ਜੀ ਦੇ ਵਚਨ ਹਨ, ਪਸ਼ੂ ਹਨ ਪਸ਼ੂ, ਪਰ ਮਾਨਸ ਚਮ ਲਪੇਟੇ, ਇਹਨਾਂ ਤੇ ਜਿਹੜੀ ਚਮੜੀ ਲਪੇਟੀ ਹੋ ਉਹ ਸਿਰਫ ਮਾਨਸ ਦੀ ਹੈ। ਉਸ ਸ਼ਕਲ ਸੂਰਤ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਾਨਸ ਹੈ, ਪਰ ਹਨ ਇਹ ਪਸ਼ੂ ਹੀ, ਕਿਉਂਕਿ ਪਸ਼ੂਆਂ ਵਾਲੇ ਹੀ ਕੰਮ ਹਨ। ਪਸ਼ੂਆਂ ਨਾਲੋਂ ਵੱਧ ਕੇ ਜ਼ਿਆਦਾ ਕੋਈ ਜੀਵਨ ਹੈ ਨਹੀਂ। ਪਸ਼ੂ ਦਾ ਜੀਵਨ ਵੀ ਖਾਣ ਪੀਣ ਸੌਣ ਬੱਚੇ ਪੈਦਾ ਕਰਨ ਤੱਕ ਹੀ ਹੁੰਦਾ ਹੈ। ਉਹ ਵੀ ਆਪਣੇ ਖਾਣ ਪੀਣ ਲਈ ਇਕੱਠਾ ਕਰਦਾ ਹੈ, ਦੂਸਰਿਆਂ ਦਾ ਹੱਕ ਵੀ ਅਗਰ ਉਹਨੂੰ ਮਿਲ ਜਾਏ ਤਾਂ ਵੀ ਉਹ ਖੋ ਲੈਂਦਾ ਹੈ। ਇਹੀ ਕੰਮ ਇਨਸਾਨ ਕਰਦਾ ਹੈ, ਹੋਰ ਇਨਸਾਨ ਕੀ ਕਰਦਾ ਹੈ। ਕਹਿੰਦੇ ਪਸ਼ੂ ਮਾਨਸ ਚੰਮ ਪਲੇਟੇ, ਇਹ ਮੇਰੇ ਵਚਨ, ਮੇਰਾ ਕਹਿਣਾ ਨਹੀਂ, ਸੋ ਮੇਰੇ ਨਾਲ ਨਾਰਾਜ਼ ਨਾ ਕਿਤੇ ਹੋ ਜਾਓ, ਇਹ ਗੁਰੂ ਸਾਹਿਬ ਨੇ ਆਖਿਆ। ਕਹਿੰਦੇ ਪਸ਼ੂ ਮਾਨਸ ਚੰਮ ਲਪੇਟੇ, ਕਹਿੰਦੇ ਪਸ਼ੂ ਹਨ ਦੇਖਣ ਨੂੰ, ਲੇਕਿਨ ਚਮੜੀ ਜਿਹੜੀ ਹੈ ਉਹ ਸਿਰਫ ਮਾਨਸ ਦੀ ਹੈ। ਅੰਦਰੋਂ ਕਾਲਿਆ, ਅੰਦਰੋਂ ਕਾਲੇ ਹਨ, ਅੰਦਰ ਇਹਨਾਂ ਦੇ ਕਾਲਕ ਹੈ, ਆਪਣੀ ਹੀ ਕਾਲਖ ਕਰਕੇ ਦੂਸਰੇ ਵੀ ਇਹਨਾਂ ਨੂੰ ਕਾਲੇ ਨਜ਼ਰ ਆਉਂਦੇ ਹਨ। ਜਿਸ ਦਾ ਦਿਲ ਆਪਣਾ ਗੰਦਾ ਹੋਏ ਉਸਨੂੰ ਦੂਸਰਿਆਂ ਦੇ ਵਿੱਚ ਵੀ ਗੰਦਗੀ ਨਜ਼ਰ ਆਉਂਦੀ ਹੈ, ਜਿੱਦਾਂ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦਾ ਹੀ ਦਿਸਦਾ ਹੁੰਦਾ ਹੈ। ਜੋ ਬਾਹਰ ਹੈ, ਜੋ ਸਾਨੂੰ ਦਿਸਦਾ ਹੈ, ਉਹ ਸਾਡੀ ਆਪਣੀ ਦ੍ਰਿਸ਼ਟੀ ਦੇ ਉੱਤੇ ਨਿਰਭਰ ਕਰਦਾ ਹੈ ਕਿ ਸਾਡੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ। ਅਗਰ ਸਾਡੀ ਆਪਣੀ ਦ੍ਰਿਸ਼ਟੀ ਸ਼ੱਕੀ ਮਿਜ਼ਾਜ ਹੈ, ਸਾਡੀ ਆਪਣੀ ਹੀ ਦ੍ਰਿਸ਼ਟੀ ਅਗਰ ਗੰਦੀ ਹੈ, ਉਸ ਦੇ ਆਪਣੇ ਅੰਦਰ ਹੀ ਮੈਲ ਹੈ, ਤਾਂ ਫਿਰ ਉਸਨੂੰ ਦੂਸਰਿਆਂ ਦੇ ਵਿੱਚ ਵੀ ਮੈਲ ਨਜ਼ਰ ਆਏਗੀ, ਕਿਉਂਕਿ ਉਹਨੂੰ ਲੱਗੇਗਾ ਕਿ ਦੂਸਰੇ ਵੀ ਇਹੀ ਮੇਰੇ ਵਰਗੇ ਹੀ ਹਨ। ਐਸੀ ਮਨਸਾ ਐਸੀ ਦਸ਼ਾ। ਮਹਾਰਾਜ ਜੀ ਆਖਦੇ ਹਨ ਪਸ਼ੂ ਮਾਨਸ ਚੰਪ ਲੇਟੇ ਅੰਦਰੋਂ ਕਾਲਿਆ, ਕਹਿੰਦੇ ਪਸ਼ੂ ਹਨ ਸਿਰਫ ਦੇਖਣ ਨੂੰ ਮਾਨਸ ਲੱਗਦੇ ਹਨ, ਅੰਦਰੋਂ ਕਾਲੇ ਹਨ। ਹੁਣ ਮਹਾਰਾਜ ਜੀ ਨੇ ਇਹ ਜਿਹੜੀ ਗੱਲ ਇੱਕ ਥਾਂ ਤੇ ਨਹੀਂ ਕਹੀ, ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਇਹਦੀ ਪਸ਼ੂਆਂ ਵਰਗੀ ਹੈ, ਜਾਤ ਇਹਦੀ ਇਨਸਾਨ ਦੀ ਹੈ। ਸਾਰੀ ਉਮਰ ਕਹਿੰਦੇ ਗੁਰਮਤ ਦਾ ਉਪਦੇਸ਼ ਸੁਣਦਾ ਹੋਇਆ ਵੀ ਪਸ਼ੂ ਦਾ ਪਸ਼ੂ ਬਣਿਆ ਰਹਿੰਦਾ ਹੈ, ਆਹ ਹੋਰ ਵੀ ਹੈਰਾਨੀ ਦੀ ਗੱਲ ਹੈ। ਚਲੋ ਪਸ਼ੂ ਨੂੰ ਤਾਂ ਵਿਚਾਰੇ ਨੂੰ ਮਾਫ਼ ਕਰ ਦਿੱਤਾ ਜਾ ਸਕਦਾ ਹੈ, ਕਿਉਂਕਿ ਉਹਨੂੰ ਕਿਹੜਾ ਗੁਰਮਤ ਸੁਣਨ ਨੂੰ ਮਿਲਦੀ ਹੈ। ਕਿਸੇ ਪਸ਼ੂ ਨੂੰ ਕਦੇ ਪਾਠ ਸੁਣਨ ਨੂੰ ਮਿਲਿਆ, ਕਿਸੇ ਪਸ਼ੂ ਨੂੰ ਕਦੇ ਸਾਧ ਸੰਗਤ ਮਿਲੀ, ਕਿਸੇ ਪਸ਼ੂ ਨੂੰ ਕਦੇ ਕੋਈ ਧਾਰਮਿਕ ਗ੍ਰੰਥ ਦਾ ਮੌਕਾ ਪੜ੍ਹਨ ਦਾ ਮੌਕਾ ਮਿਲਿਆ, ਕਿਸੇ ਪਸ਼ੂ ਨੂੰ ਕਦੇ ਕੀਰਤਨ ਸੁਣਨ ਦਾ ਮੌਕਾ ਮਿਲਿਆ, ਕਿਸੇ ਪਸ਼ੂ ਨੂੰ ਵਿਆਖਿਆ ਸੁਣਨ ਦਾ ਮੌਕਾ ਮਿਲਿਆ। ਪਸ਼ੂ ਨੂੰ ਤਾਂ ਮਾਫ਼ ਕੀਤਾ ਜਾ ਸਕਦਾ ਹੈ, ਕਿਉਂਕਿ ਪਸ਼ੂ ਨੂੰ ਤਾਂ ਕੁਛ ਵੀ ਨਹੀਂ ਮਿਲਿਆ। ਅਸੀਂ ਉਸਨੂੰ ਪਸ਼ੂ ਆਖਦੇ ਹਾਂ।

ਬਾਦਸ਼ਾਹ ਆਖਦੇ ਨੇ ਅੱਗੇ ਉਹਦੇ ਲਈ ਜੁੱਤੀਆਂ ਤਿਆਰ ਨੇ। ਬਾਦਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ ਉਸ ਮਨੁੱਖ ਦੇ ਸਿਰ ਤੇ ਵੱਜਣਗੇ। ਕਦੀ ਗਲਤ ਨਾ ਬੋਲੋ, ਕਦੀ ਕੌੜਾ ਨਾ ਬੋਲੋ, ਹੋ ਸਕੇ ਤੁਹਾਡੇ ਨਾਲ ਕੋਈ ਕੌੜਾ ਬੋਲੇ ਤਾਂ ਵੀ ਤੁਸੀਂ ਮਿੱਠਾ ਬੋਲੋ। ਬਾਦਸ਼ਾਹ ਆਖਦੇ ਦੂਜੀ ਗੱਲ ਹੈ ਸੰਤੋਖ ਰੱਖਣਾ।

ಪಂಥ ಪರ್ಚುರ್ಕರ್ಬೇಕು ಸಜ್ಜ ಜಾಯತಃ ತುಮ

اپنا سن تو ہے نواجا واہ واہ گوبند سنگھ میں اپنا سن

बदल दो।

ਸੱਚੀ ਮੇਲਾ ਸੱਚ ਸੱਚੀ ਮੇਲਾ।

0: குரு சேவை.
1: மிர் சத்குரு சேவை டவர் ந பாவஹி மர்ஜம்மே.

ਮਾਰੀਏ ਬਿਨ ਸਤਿਗੁਰ ਸੇਵੇ ਜੰਪੁਰ ਨਾਨਕ ਬੇਨ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਪੁਰ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਏ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਏ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਮੂੰਹ ਕਾਲੇ ਉੱਠ ਜਾ ਮੂੰਹ ਕਾਲੇ ਉੱਠ ਜਾ ਕੇ ਬੰਦਨਾ ਬੀਨ ਸਤਿਗੁਰ ਸਤਿਗੁਰੂ ਸੇਵਾ ਜੀ ਕੇ ਬੰਦਨਾ ਬੀਨ ਸਤਿਗੁਰੂ ਸੇਵਾ ਜੀ ਕੇ ਬੰਦਨਾ ਸਤਿਗੁਰੂ ਸੇਵਾ ਜੀ ਸਤਿਗੁਰੂ ਸੇਵਾ ਜੀ ਸਤਿਗੁਰੂ ਸੇਵਾ ਜੀ ਕੇ ਬੰਦਨਾ ਬੀਨ ਸਤਿਗੁਰੂ ਸੇਵਾ ਜੀ ਕੇ ਸੇਵਾ ਜੀ ਸੇਵਾ ਜੀ ਕੇ ਬੰਦਨਾ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਬੀਨ ਸਤਿਗੁਰ ਬੀਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਬੀਨ ਸਤਿਗੁਰ

0: ਜਨਮ ਅਮੋਲਕ ਪਾਇਓ
1: ਦੁਰਲਭ ਜਨਮ
0: ਚਿਰੰਕਾਲ ਪਾਇਓ
1: ਦੁਰਲਭ ਜਨਮ
0: ਚਿਰੰਕਾਲ ਪਾਇਓ ਜਾਤਿਓ ਕੌਂਦੀ ਬਦਲਾ ਕਾਥੂਰੀ ਕੋ ਗਾਹਕ ਆਇਓ
1: ਲਾਦਿਓ
0: ਕਲ ਬਿਰਖ ਜਿਹਾ ਆਇਓ ਲਾਭ ਲੱਭਣ ਕੇ ਤਾਈ ਆਇਓ ਲਾਭ ਲੱਭਣ ਕੇ ਤਾਈ ਮੋਹਨ ਠਗਾਉਰੀ ਕਿਉਂ ਪੁਰਜ ਪਹਾੜ ਮੋਹਨ ਠਗਾਉਰੀ।

ਤਾਂ ਕਿ ਸਭ ਕੋਈ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿ

ਸਦਾ ਨੰਗਾ ਭੁੱਖਾ ਹੋਵੇ ਤਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫਰੇ ਗਤ ਆਵੇ ਅਣਹੋਂਦੀ ਕਿਥੋਂ ਪਾਏ।

मेरा मात पिता हर राया, मेरा मात पिता हर राया, कर कृपा।

ਮਨ ਬਾਚ ਸੋ ਲੈ ਸੀ ਪਿਤਾ ਕਿਰਪਾਲ ਆਗਿਆ ਏ ਦੀਨੀ ਬਾਰਕ ਮੁਖ ਮਾਂਗੇ ਸੋ ਦਿਨ ਪਿਤਾ ਕਿਰਪਾਲ ਆਗਿਆ ਏ ਦੀਨੀ ਬਾਰਕ ਮੁਖ ਮਾਂਗੇ।

Manana.

ਬਾਬੇ ਕਲੇਰਾ ਵਾਲਾ ਬਾਬਾ ਨੰਦ ਸਿੰਘ ਮਹਾਰਾਜ ਜਿਨ੍ਹਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨੀ ਸਮਝਿਆ, ਇਹ ਸ਼ਾਹੀ ਨੀ ਸਮਝੀ, ਇਹ ਅੱਖਰ ਨੀ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏ, ਨਿਭੇਗੀ ਕਿਸ ਤਰ੍ਹਾਂ ਨਿਭਾਏਗਾ।

ਮੇਰਾ ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਆਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੂੰ ਰਾਜਾ ਕਹੀਏ ਪੂਮਨ ਮੈਂ ਪੂਮਾ। ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

छिड़ क्यों रोमन साधु संग परपते नानक रंग मनन पर जे

ਨੌਨਿਦ ਪਾਇਆ ਕਰ ਹੁਕਮ ਮਸਤਕ ਹੱਥ ਹਰ ਵਿੱਚ।

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ ਲੱਗਾ

ਇਹਦੀ ਆਵਾਜ਼ ਗੂੰਜ ਗਈ। ਇਸਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰਤੀ, ਕਹਿਣ ਲੱਗਾ

ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ ਲੈ ਲਾ ਦਿਲ, ਲੈ ਲਾ ਦਿਲ, ਲੈ ਲਾ ਦਿਲ। ਸਤਿਗੁਰੂ ਆਖਣ ਲੱਗੇ ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ ਜੀ ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਹੈ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਟਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੀ ਆਖਣ ਲੱਗੇ ਨੰਦ ਲਾਲ ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਣਾ। ਟਾਕੀ ਬੰਦ ਹੋ ਗਈ, ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗਾ

0: ਸਤਿਗੁਰਾਂ ਨੇ ਚੰਨ ਤੱਕ ਹੀ ਖੋਲ ਦਿੱਤੀ। ਆਖਣ ਲੱਗੇ ਦਿਲ ਫਰੋਸ਼, ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਹੀ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ ਕਿਉਂਕਿ ਜਿਨਸ ਵੀ ਹੋਈ ਹੈ, ਪਦਾਰਥ ਵੀ ਹੋਈ ਹੈ, ਵਸਤੂ ਵੀ ਹੋਈ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ ਇੰਨੀ ਹੈ, ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ, ਉਸਨੇ ਆਪ ਬਾਕੀ ਕਹਿਣ ਲੱਗਾ
1: ਮਹਬੂਬਾ ਦੇ ਕੂਚੇ ਅੰਦਰ ਮੈਂ ਦਿਲ ਵੇਚਣ ਜਾਂਦਾ ਜਾਂ ਗਾਹਕ ਮੁੱਲ ਪੁੱਛਣ ਲੱਗਾ ਤਾਂ ਮੈਂ ਇੱਕੋ ਨਜ਼ਰ

ਪੜ੍ਹ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨੇ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲੋ, ਇਸ ਨੂੰ ਸੋਹਣਾ ਕਰ ਲੋ, ਇਸ ਨੂੰ ਸਾਫ ਕਰ ਲੋ, ਇਸ ਨੂੰ ਪਾਕੀਜ਼ਾ ਕਰ ਲੋ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਆਹ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ਼ ਕਰਿਆ ਕਰ, ਬਰਤਨ ਮਾਂਜਿਆ ਕਰ। ਇਹ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮੁਨੱਵਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾ ਸਾਫ਼ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਤੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਜੀ? ਦੂਸਰੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ਼ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਨੇ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ, ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੇ, ਮੈਂ ਕਿਹਾ ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਾ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ, ਇਹ ਗੱਲ ਹੈ? ਹਾਂ, ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ,

ਨੂੰ ਬੁਲਾ ਕੇ ਲਿਆਓ, ਪਰ ਲਿਆਉਣਾ ਬੜੇ ਆਦਰ ਨਾਲ। ਭਾਈ ਸਾਹਿਬ ਜੀ ਉਸੇ ਤਰ੍ਹਾਂ ਲਿਬੜੇ ਲਿਥੜੇ ਸਤਿਗੁਰਾਂ ਨੇ ਯਾਦ ਕੀਤਾ ਹੈ, ਧੰਨ ਪਾਕ ਬੁਲਾਇਆ, ਇਹ ਬਹੁਤ ਖੁਸ਼ਕਿਸਮਤੀ। ਉਸੇ ਤਰ੍ਹਾਂ ਆ ਗਏ ਸਤਿਗੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਨੰਦ ਲਾਲ ਮਨ ਸਾਫ਼ ਹੋ ਗਿਆ, ਦਿਲ ਸਾਫ਼ ਹੋ ਗਿਆ ਹੈ, ਦਿਲ ਤੁਪ ਗਿਆ ਹੈ, ਦਿਲ ਪਵਿੱਤਰ ਹੋ ਗਿਆ ਹੈ, ਦਿਲ ਪਾਕੀਜ਼ਾ ਹੋ ਗਿਆ ਹੈ, ਇਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ, ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ। ਹਾਂ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ, ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ। ਫਿਰ ਭਾਈ ਸਾਹਿਬ ਜੀ ਆਖਣ ਲੱਗੇ, ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ, ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ, ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਲੇਕਿਨ ਤੁਸੀਂ ਸਮੁੰਦਰ ਹੋ, ਸ਼ੋ ਸਾਗਰ ਹੋ, ਤੇ ਸਾਗਰ ਦਾ ਕੋਈ ਪਾਰਾਬਾਰ ਨਹੀਂ ਹੁੰਦਾ। ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ, ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ, ਤੁਸੀਂ ਸ਼ੋ ਸਾਗਰ ਹੋ, ਮੈਂ ਵਿੱਚ ਇੱਕ ਲਹਿਰ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ, ਆਖਣ ਲੱਗਾ ਜੀ ਠੀਕ ਹੈ, ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ, ਮੋਤੀ ਬਣ ਸਕਦੇ, ਲਾਲ ਪੈਦਾ ਹੋ ਸਕਦੇ ਨੇ, ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ। ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ, ਐਨ ਪਵਿੱਤਰ ਬਣਾਉਣਾ ਸੀ, ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ, ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ ਹੋਇਆ

ਕਹਿੰਦੇ ਹਨ ਮੈਂ ਪਰਮ ਗਤੀ ਪਾ ਲਈ। ਸਭ ਤੋਂ ਉੱਚੀ ਆਤਮਕ ਅਵਸਥਾ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਪਾ ਲਈ ਹੈ। ਭਗਤ ਰਵਿਦਾਸ ਜੀ ਦੱਸਦੇ ਹਨ ਕਿ ਮੈਨੂੰ ਤੇ ਸਾਧ ਸੰਗਤ ਦੇ ਦੁਆਰਾ ਹੀ ਪ੍ਰਾਪਤ ਹੋਈ। ਬਾਕੀ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਆਈਡੀਏ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਹਨ, ਇਸ ਦੇ ਨਾਲ ਸਹਿਮਤ ਹਨ, ਇਸ ਦੇ ਨਾਲ ਇਕਮਿਕ ਹਨ ਅਤੇ ਤਾਕੀਦ ਕਰਦੇ ਹਨ ਕਿ ਇਨਸਾਨ ਇਹ ਜਗਿਆਸੂ ਇਹ ਸੀਕਰ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਢੂੰਡਣਾ ਮਿਲਣਾ ਚਾਹਨਾ ਹੈ ਜੋ ਕਿ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ, ਤਾਂ ਸਾਧ ਸੰਗਤ ਤੋਂ ਇਲਾਵਾ ਹੋਰ ਦੂਸਰਾ ਕੋਈ ਰਸਤਾ ਨਹੀਂ। ਮਹਾਰਾਜ ਜੀ ਬਾਣੀ ਚ ਇਸ ਤਰ੍ਹਾਂ ਆਖਦੇ ਹਨ, ਕਹਿੰਦੇ ਹਨ ਸੰਤ ਜਨਾ ਕੇ ਸੰਗ ਮਿਲ ਬਾਰੇ ਹੁਕਮ ਲੈ ਇਧਰ ਉਧਰ ਨਾ ਫਿਰ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸ ਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ।

ਕੱਚੜਿਆਂ ਸਿਉ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ, ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਸ ਦੇਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਛ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਛ ਸਮਝ ਆਉਂਦਾ ਹੈ, ਕੁਛ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਫ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ

ਲੇ ਨਹੀਂ ਕਰ ਸਕਦਾ। ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ, ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ। ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ। ਤੋ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਨਾ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਕੌਰ ਉਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰਵਦਾਸ ਪਹਿਓ ਜਬ ਲੇਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਿਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮਸ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ਼ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤੋ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤੋ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ। ਅਸੀਂ ਕਹਿੰਦੇ ਹਾਂ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ, ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਨਾਲ ਗਾਓ ਔਰ ਸਮਾਪਤ।